ਔਖੇ ਤਾਂ ਜ਼ਿੰਦਗੀ ਦੀਆਂ ਸੜਕਾਂ ਵਰਗੇ ਨੇ, ਕਦੇ ਕਦੇ ਟੋਆ ਆ ਜਾਂਦਾ ਪਰ ਸਫ਼ਰ ਤਾਂ ਕਰਨਾ ਹੀ ਪੈਂਦਾ। ਗੀਤ ਸੁਣਾਉਂਦੀ ਅਗਲਾ, ਦਿਸ ਇਜ਼ ਗੈਰੀ ਸੰਧੂ, ਦੋ ਗੱਲਾਂ ਕਰੀਏ ਪਿਆਰ।

That was Lovers with the Boys. And coming up, ਗੀਤ ਤਾਰਿਆਂ ਦੀ ਗੱਲ ਕਰੀਏ ਇੱਕ ਕੁੜੀ ਨੇ ਖਿੜਕੀ ਖੋਲੀ ਟ੍ਰੇਨ ਦੀ ਕਹਿ ਲੈਂਦੇ ਆ ਤੇ ਪੁਰਾਣੇ ਤਾਰੇ ਵਾਪਸ ਆ ਗਏ ਉਹ ਤਾਰੇ ਜੋ ਬਚਪਨ ਚ ਤੇ ਵਿਸ਼ ਕਰਦੀ ਹੁੰਦੀ ਸੀ ਅੱਜ ਵੀ ਉਹ ਵਿਸ਼ ਸੁਣ ਰਹੇ ਸੀ ਉਹੀ ਤਾਰੇ ਬਦਲੇ ਨੀ